0: ขอได้ก็มีปานี่น้อยนิดไอ้ฮักโม่บอตาเมียวนุบอตาหนูเมียวนุมีว่ากันเลยหมอนหมอนเจนตีนตะกูลเสียวานักโบราณนิ่งนิ่งลังเอ็งนะอาวะเสียงวันนี้ฮักมันน่ะชาวนาหนูอาวะตาเจนเมียวนุวันตาวันเฮนี
1: ่ย่ะทั้งไปเลยกี่กี่ปีถ่ายเจนขัดกันจีทั้งไปเลยวันนี้ก็สัมพันธ์สามัญทั้งไปที่สิรินทร์แอนด์แคทริงเซอร์วิสจัดการมาไปอะไรเจ้า
0: เอ๊ะว่าตัวนี้ก็ไม่ฮักไปเสียวหงอยนะฮันตา
2: हजुर हरके सेवामा सम्पूर्ण नयाँ सामानको साथमा सदरमुकाम सरीकोटमा विवाह व्रतबन्ध सेमिनार सभा सम्मेलन उत्सव पिकनिक जस्ता विभिन्न कार्यक्रमका लागि हामीलाई सम्झनुहोस्। हामी आवश्यक परे भोजपति तथा शुभ कार्यका लागि अनुभवी तथा दक्ष कुक वेटर मसालजी उपलब्ध गराउँदछौ। यहाँ आवश्यक चाइनिज टेन्ट साइल कुर्सी भाँडाकुँडा कार्पेट म्युजिक सिस्टम बत्ती लगायतका सामानहरू भाडामा पाइनुका साथै हाफ तथा फुल क्याटरिङ पनि गरिन्छ।
3: ग्राहकको सन्तुष्टि नै हाम्रो सफलता। सम्पर्कको लागि कुमार श्रेष्ठ 9852428883 9842228883 र कृष्ण श्रेष्ठ 9864002041।
4: वैतेश्वर रेन्टल एन्ड क्याटरिङ सर्भिस चरिकोट दोलखा।